ਇਸੇ ਅਸੀਂ ਤਾਮਿਨ ਖਿਬਗ ਲੋਇਨਾ ਨਾਇ ਖੋਤਾ ਕਿਸੀ ਮਤਾਂ ਅਸੀਂ ਦਾ ਲੋਸ਼ਿੰਜਰੀ ਤਾਬਿਰਮ ਲਿਬ ਪੁੰਨਮਕਪੂ ਅਦੋਮ ਗਿਮਰੋ ਮੁਤੁਮ ਲੰਗ ਲੈਂ ਤੋਨਾ ਅਮੁਕਹਨਾ ਖੁਰੁਮ ਜਰੀ।

0: ꯆꯍꯤ ꯃꯥꯄꯟ ꯇꯔꯥ ꯗ꯭ꯔꯃꯥ ꯌꯥꯎꯔꯛꯄꯕꯨ ꯃꯦꯟ ꯔꯣꯜ ꯑꯃ ꯐꯥꯎ ꯍꯦꯛ ꯀꯨꯝꯕ ꯐꯪꯗꯅ ꯑꯗꯨꯝ ꯊꯣꯛꯀꯗꯣꯔꯤꯕ꯭ꯔ ꯈꯪꯗꯦ. ꯃꯦꯟ ꯔꯣꯜꯗꯤ ꯂꯥꯏꯔꯦꯗꯅ, ꯄꯨꯟꯁꯤꯁꯤꯗ ꯗꯥꯏꯂꯣꯛ ꯁꯦꯟꯇꯦꯟꯁ ꯑꯍꯨꯝ ꯐꯥꯅ ꯉꯥꯡꯕ ꯔꯣꯜꯕꯨ ꯑꯃꯠꯇ ꯀꯨꯝꯕ ꯐꯪꯗ꯭ꯔꯤꯅꯦ. ꯈꯔ ꯀꯥꯏꯒꯟꯕ ꯍꯥꯏꯒꯟꯗꯕ ꯑꯩꯈꯣꯏꯗꯤ ꯈꯔ ꯉꯟꯅ ꯆꯠꯂꯒ ꯃꯤ ꯂꯥꯛꯅꯗ꯭ꯔꯤꯉꯩꯗ ꯏꯊꯟꯇ ꯍꯣꯠꯅꯧꯕ, ꯁꯤ ꯅꯠꯇ꯭ꯔꯗꯤ ꯎꯄꯥꯏ ꯂꯩꯔꯣꯏꯗꯣꯔꯤ. ꯑꯩꯉꯣꯟꯗꯒꯤ ꯍꯥꯟꯅ ꯉꯟꯅ ꯂꯥꯛꯄꯁꯨ ꯌꯥꯎꯔꯤ ꯃꯥꯜꯂꯤꯅꯦ. ꯐꯛꯁꯥꯡꯁꯤꯗ ꯂꯣꯡ ꯍꯤꯞꯄꯤꯁꯤꯕꯨ ꯏꯇꯥꯎ ꯊꯤꯝꯕꯨꯡꯅꯤꯅꯦ. ꯀꯔꯤꯅꯣ ꯉꯔꯥꯡ ꯑꯍꯤꯡ ꯇꯨꯝꯍꯧꯗ꯭ꯔꯕꯣ? ꯉꯟꯇꯥ ꯂꯥꯛꯑꯒ ꯐꯛꯁꯥꯡꯁꯤꯗ ꯂꯣꯡꯅ ꯁꯦꯠꯊꯕꯤꯔꯝꯃꯤꯁꯤꯕꯣ? ꯍꯣꯏ ꯏꯇꯥꯎ, ꯏꯇꯥꯎ ꯊꯤꯝꯕꯨꯡ
1: ꯃꯥꯂꯦ
0: ꯅꯪ ꯂꯥꯛꯑꯕꯣ?
1: ꯑꯩꯗꯤ ꯇꯨꯝꯅ ꯂꯩꯔꯝꯃꯦꯗꯅ.
0: ꯀꯩꯅꯣ ꯉꯁꯤꯗꯤ ꯑꯩꯁꯨ ꯐꯅ ꯉꯜꯂꯦꯅ ꯂꯥꯛꯄꯅꯤ, ꯂꯣꯟꯅ ꯃꯤ ꯂꯥꯛꯅꯗ꯭ꯔꯤꯉꯩꯗ ꯈꯤꯇ ꯇꯝꯍꯧꯒꯦꯗꯅ. ꯑꯗꯣ ꯉꯟꯇꯥ ꯍꯦꯛꯇ ꯂꯩꯔꯝꯃꯤꯁꯤꯕꯨ ꯀꯌꯥꯝ ꯀꯨꯏꯔꯒꯦ ꯂꯥꯛꯄ? ꯑꯇꯩꯗꯤ?
1: ꯑꯇꯩꯗꯤ ꯂꯥꯛꯅꯗ꯭ꯔꯤ ꯉꯜꯂꯤꯗ. ꯑꯩꯕꯨꯗꯤ ꯀꯨꯏꯔꯦ ꯂꯥꯛꯄ, ꯌꯨꯝꯗ ꯂꯩꯕ ꯇꯜꯂꯕ, ꯁꯤꯗꯅ ꯋꯥꯈꯜ ꯈꯔ ꯏꯪꯉꯤ ꯍꯥꯏꯗꯅ ꯉꯟꯇꯥꯅ ꯑꯗꯨꯝ ꯂꯥꯛꯑꯕ.
0: ꯀꯩꯅꯣ ꯌꯨꯝꯗ ꯂꯩꯕ ꯇꯜꯂꯦꯗꯤ ꯌꯨꯝꯗ ꯂꯩꯕ ꯀꯩ ꯇꯧꯔꯒꯦ? ꯅꯠꯇꯦ ꯉꯁꯤꯁꯨ ꯏꯃꯥꯒ ꯃꯍꯥꯚꯥꯔꯠ ꯃꯇꯦꯛ ꯑꯃꯃꯨꯛ ꯉꯟꯇꯥꯅ ꯊꯦꯡꯅꯔꯨꯔꯕ꯭ꯔꯥ?
1: ꯃꯍꯥꯚꯥꯔꯠꯀꯤ ꯋꯥꯗꯤ ꯅꯨꯡꯇꯤꯒꯤꯅꯤꯗ ꯃꯥꯂꯦ, ꯃꯃꯩꯊꯪꯗ ꯑꯩꯁꯦ ꯐꯥꯎꯕ꯭ꯔ ꯉꯥꯎꯕ꯭ꯔ ꯑꯃꯗꯤ ꯇꯧꯗꯧꯔꯤ.
0: ꯐꯖꯔꯤꯕ ꯋꯥꯐꯝꯅꯤꯅꯦ. ꯍꯣꯏ ꯑꯍꯜꯅ ꯉꯥꯡꯕꯅꯤ ꯀꯣꯛ ꯈꯟꯗꯣꯛ ꯌꯥꯗ꯭ꯔꯣ ꯅꯪꯕꯣ? ꯈꯔ ꯇꯥ ꯈꯔ ꯇꯥꯗꯥꯏꯗꯨꯅꯤ, ꯑꯩꯗꯤ ꯍꯧꯖꯤꯛꯀꯥꯟꯗꯤ ꯁꯨꯛꯁꯥꯎ ꯍꯦꯛ ꯁꯥꯎꯕꯤꯗ꯭ꯔꯦ. ꯆꯤꯡꯈꯩ ꯉꯥꯟꯕꯤꯅꯁꯨ ꯌꯦꯜꯂꯛꯇ꯭ꯔꯦꯗꯣ, ꯐꯣꯟꯁꯨ ꯇꯧꯔꯛꯇ꯭ꯔꯦ, ꯃꯦꯁꯦꯖꯁꯨ ꯊꯥꯔꯛꯈꯤꯗ꯭ꯔꯦ, ꯐꯅ ꯑꯗꯨꯝ ꯋꯥꯏ ꯁꯪꯉꯦ ꯈꯟꯗꯣꯛꯑꯦ, ꯁꯦꯡꯅ ꯎꯄꯥꯏ ꯂꯩꯔꯛꯇ꯭ꯔꯕ.
1: ꯑꯩꯒꯤꯁꯦ ꯏꯃꯥꯅ ꯏꯕꯨ ꯗ꯭ꯔꯃꯥ ꯌꯥꯎꯕꯒꯤ ꯉꯥꯡꯗꯅ ꯈꯣꯠꯇꯅ ꯇꯧꯕꯒꯤ ꯋꯥ ꯉꯥꯛꯇꯁꯨ ꯅꯠꯇ꯭ꯔꯦ ꯃꯥꯂꯦ. ꯏꯃꯥꯗꯣ ꯍꯟꯗꯛꯁꯦ ꯃꯁꯥ ꯅꯨꯡꯉꯥꯏꯇꯦ,
0: ꯑꯣ
1: ꯃꯀꯣꯛꯇꯣ ꯍꯥꯏꯒꯠꯄ ꯉꯝꯗꯦ ꯍꯥꯏꯔꯛꯄ, ꯅꯨꯃꯤꯠ ꯅꯤꯅꯤ ꯁꯨꯔꯦ.
0: ꯏꯇꯥꯎ
1: ꯗꯣꯛꯇꯔꯗ ꯑꯃꯨꯛꯇ ꯆꯠꯁꯦ ꯍꯥꯏꯕꯅꯤ, ꯁꯦꯜ ꯇꯠꯄ ꯃꯇꯥꯡꯒ ꯑꯣꯏꯕꯒ ꯀꯔꯤ ꯀꯔꯤ ꯃꯄꯥ ꯃꯄꯥ ꯑꯣꯏꯗꯅ ꯍꯧꯖꯤꯛ ꯐꯥꯎꯕ ꯑꯗꯨꯝ ꯇꯧ ꯂꯩꯔꯦ. ꯑꯗꯨꯗ ꯁꯨꯝ ꯊꯋꯥꯏ ꯅꯨꯡꯉꯥꯏꯇꯕꯣꯏ ꯀꯔꯤꯕꯣꯏ ꯇꯧꯔꯤꯖꯥꯅꯤ ꯇꯥꯏꯇꯣ.
0: ꯅꯠꯇꯦ ꯏꯃꯥꯅꯥꯔꯒ ꯑꯩꯈꯣꯏꯗꯁꯨ ꯀꯔꯤꯝꯇ ꯍꯥꯏꯗꯕ, ꯉꯥꯎꯔꯕꯣ ꯅꯪꯕꯣ? ꯑꯣꯟꯊꯣꯛꯄꯅꯤꯗ. ꯑꯃꯔꯣꯝꯗꯕꯨꯗꯤ ꯑꯩꯉꯣꯟꯗ ꯍꯥꯏꯕ ꯌꯥꯕꯁꯦ ꯊꯕꯛꯇ ꯀꯔꯤꯗ ꯁꯨꯝ ꯄꯥꯈꯣꯟ ꯅꯤꯈꯣꯟ ꯆꯠꯊꯣꯛ ꯆꯠꯁꯤꯟꯒꯨꯝꯕꯗ ꯃꯇꯦꯡ ꯄꯥꯡꯅꯕ ꯅꯠꯇꯅ ꯁꯦꯜꯒꯤ ꯃꯇꯦꯡꯕꯨꯗꯤ ꯄꯥꯡꯕ ꯉꯝꯃꯣꯏꯀꯣ, ꯑꯩꯗꯤ ꯅꯪ ꯑꯩ ꯁꯦꯡꯒꯥꯎ ꯑꯃꯠꯇꯅꯦꯕ.
1: ꯏꯇꯥ
0: ꯁꯦꯜꯒꯤ ꯅꯠꯇꯕꯗꯣ ꯃꯇꯦꯡ ꯐꯥꯎꯕꯗꯤ ꯁꯨꯝ ꯄꯥꯡꯅꯕ ꯌꯥꯏꯗꯅ. ꯗ꯭ꯔꯃꯥꯁꯤꯕꯨ ꯎꯠꯂꯗꯤ ꯄꯔꯐꯣꯃꯦꯟꯁ ꯐꯤ ꯈꯔꯁꯨ ꯁꯣꯏꯗꯅ ꯑꯣꯖꯥꯅ ꯌꯦꯟꯊꯣꯛꯄꯤꯅꯤ ꯍꯥꯏꯕꯅꯤ.
1: ꯍꯣꯏ
0: ꯌꯥꯝ ꯌꯥꯝꯗꯕ ꯏꯃꯥꯅꯥꯔꯤꯗꯨ ꯁꯦꯜ ꯈꯔꯗꯨ ꯐꯪꯉꯗꯤ ꯃꯇꯦꯡ ꯃꯇꯦꯡ ꯑꯩꯗꯤ ꯍꯦꯛꯇ ꯑꯣꯏꯅꯗꯣꯏꯅꯦ, ꯍꯤꯗꯥꯛ ꯂꯥꯡꯊꯛ ꯂꯩꯕꯗ ꯑꯣꯏꯔꯁꯨ. ꯑꯗꯒꯤꯅꯦ ꯇꯉꯥꯏ ꯐꯗ꯭ꯔꯗꯤ ꯏꯇꯥꯎ ꯑꯩꯒꯤ ꯐꯪꯒꯗꯕ ꯁꯦꯜꯗꯣ ꯑꯗꯨꯁꯨ ꯏꯇꯥꯎꯅ ꯑꯗꯨꯝ ꯁꯤꯖꯤꯟꯅꯖꯣ, ꯏꯃꯥꯅꯥꯔꯒꯕꯨ ꯀꯩ
1: ꯈꯪꯗ꯭ꯔꯦꯗ ꯏꯇꯥꯎ. ꯏꯃꯥꯅ ꯁꯥꯂꯛꯄꯒ ꯁꯦꯜ ꯄꯠ ꯇꯠꯄꯒ ꯃꯇꯥꯡꯒ ꯑꯅꯤꯁꯤꯗꯤ ꯁꯩꯇ ꯏꯇꯥꯎ.
0: ꯍꯣꯏꯅꯦ,
1: ꯀꯣꯛꯁꯤꯗ ꯌꯦꯔꯨꯝꯒ ꯊꯝꯃꯕꯗꯤꯅꯦ ꯌꯦꯅꯥꯎꯒ ꯑꯣꯟꯗꯣꯏꯖꯥꯅꯤꯀꯣ. ꯃꯤꯅꯗꯤ ꯍꯥꯏꯔꯤꯕ ꯁꯤꯗꯅꯤꯅꯦ ꯑꯩꯈꯣꯏ ꯅꯨꯄꯤ ꯊꯤꯕ ꯌꯨꯝꯕꯥꯟ ꯀꯩꯕꯥꯟꯒꯤ ꯋꯥꯔꯤꯗ ꯌꯥꯝ ꯂꯩꯔꯤꯕꯁꯦ.
0: ꯇꯣ ꯑꯗꯨꯅꯤ, ꯑꯗꯨꯗꯅꯤ ꯏꯇꯥꯎ ꯑꯩꯅ ꯆꯤꯡꯈꯩ ꯉꯥꯟꯕꯤꯒ ꯂꯥꯞꯊꯣꯛꯅꯔꯤꯁꯦ ꯑꯗꯨꯗꯅꯤ. ꯑꯃꯔꯣꯝꯗ ꯑꯩꯅ ꯂꯥꯞꯊꯣꯛꯄꯕꯨꯗꯤ ꯅꯠꯇꯦ, ꯃꯥꯅ ꯂꯥꯞꯊꯣꯛꯈꯤꯕ ꯍꯥꯏꯒꯗ꯭ꯔ ꯍꯨꯟꯗꯣꯛꯂꯝꯕ ꯍꯥꯏꯒꯗ꯭ꯔ ꯁꯨꯃꯥꯏꯅ ꯇꯧꯔꯛꯀꯅꯤꯒ ꯊꯥꯖꯔꯝꯕ ꯖꯥꯠ ꯅꯠꯇꯦ.
1: ꯊꯤꯔꯣꯏꯗ ꯅꯨꯃꯤꯠ ꯅꯨꯄꯤ ꯑꯃꯠꯇꯅꯦ, ꯁꯨꯛꯊꯤ ꯍꯦꯛ ꯊꯤꯔꯣꯏꯗ ꯑꯩ.
2: ꯊꯤꯔꯣꯏꯗ ꯌꯥꯝ ꯆꯤꯛꯅ
3: ꯂꯥꯏ ꯂꯥꯏ ꯃꯥꯅ
2: ꯁꯥꯟꯅꯔꯝꯃꯤꯕ ꯋꯥꯔꯤꯗꯨꯕꯨ
0: ꯂꯦꯡꯁꯤꯟꯕꯤꯔꯛꯁꯤ, ꯂꯦꯡꯁꯤꯟꯕꯤꯔꯛꯁꯤ.
2: ꯅꯤ ꯇꯥꯈꯤ ꯂꯥꯛꯈꯤꯅꯤꯀꯣ ꯍꯩꯃꯥ? ꯅꯈꯣꯏ ꯑꯅꯤꯗ ꯉꯥꯏꯔꯤꯕꯣ ꯇꯥ ꯊꯦꯡꯕꯣ?
0: ꯉꯥꯏꯗ꯭ꯔꯗꯤ ꯀꯩꯅꯣ?
2: ꯑꯇꯩꯗꯤ ꯀꯅꯥꯝ ꯂꯥꯛꯅꯗ꯭ꯔꯤꯅ?
1: ꯑꯇꯩꯗꯤ ꯌꯧꯅꯔꯛꯇ꯭ꯔꯤꯗ ꯃꯦꯝꯁꯥ, ꯍꯧꯖꯤꯛꯇꯤ ꯑꯩꯈꯣꯏ ꯑꯅꯤꯗ ꯑꯣꯏꯗ꯭ꯔꯦ ꯀꯩꯅꯣ, ꯅꯪꯁꯨ ꯂꯥꯛꯑꯕꯅꯤꯅ ꯑꯩꯈꯣꯏ ꯌꯨꯝ ꯁꯨꯔꯦ ꯀꯩꯅꯣ.
2: ꯑꯩꯅꯗꯤ ꯁꯣꯝꯗ ꯅꯨꯡꯁꯥ ꯃꯔꯛꯁꯤꯗ ꯑꯣꯕꯦ ꯑꯣꯕꯦ ꯊꯦꯡꯒ꯭ꯔꯦꯅ ꯄꯥꯈꯠꯇꯅ ꯆꯦꯜꯂꯛꯏ, ꯕꯤꯠꯀ ꯂꯩꯇꯦ ꯑꯣꯏꯕ.
0: ꯍꯦꯔꯥ ꯃꯦꯝꯁꯥ, ꯅꯪ ꯃ ꯕꯤꯠꯇ ꯆꯠꯄꯣꯏꯅ ꯇꯧꯔꯗꯅ ꯌꯧꯔꯛꯇ ꯉꯥꯏꯔꯤ, ꯕꯤꯠ ꯂꯩꯒ ꯂꯩꯇꯦꯒ ꯑꯗꯨ ꯇꯧꯏ ꯑꯗ ꯇꯧꯏ, ꯕꯤꯠꯀꯤ ꯃꯤꯑꯣꯏꯅ ꯇꯧꯔꯅ ꯑꯗꯨꯗ ꯃꯁꯛꯁꯤꯒ ꯇꯧꯔꯤꯁꯤꯌꯣ.
2: ꯍꯩꯃꯥ ꯆꯨꯝꯕꯨ ꯆꯨꯝꯗ꯭ꯔꯣ ꯇꯥꯃꯥꯂꯦ? ꯂꯤꯂꯥ ꯎꯠꯀꯗꯕ ꯅꯨꯃꯤꯠꯅ ꯈꯤꯇꯪ ꯉꯥꯏꯔꯀꯥꯟꯁꯤꯗ ꯅꯣꯡꯃꯇ ꯃꯇꯝ ꯆꯥꯅ ꯀꯅꯥꯁꯨ ꯂꯥꯛꯅꯗꯦ, ꯁꯤꯗꯗꯤ ꯃꯁꯥꯅ ꯑꯗꯨꯝ ꯕꯤꯠꯇꯣ ꯇꯦꯛ ꯇꯥꯕ.
0: ꯊꯋꯥꯏ ꯌꯥꯎꯔꯤꯁꯤ ꯑꯩꯈꯣꯏ ꯑꯅꯤꯍꯨꯝꯗ ꯉꯥꯏꯁꯤꯜꯂꯛꯄꯗꯧꯅꯕꯨꯗꯤ ꯇꯧꯔꯦ ꯇꯧꯔꯤꯁꯤ. ꯍꯟꯗꯛ ꯃꯔꯛꯁꯤ ꯀꯔꯤꯅꯣ ꯇꯧꯔꯤ ꯃꯑꯣꯡꯁꯤ? ꯃꯤꯠ ꯃꯥꯅ ꯃꯤꯠ ꯇꯥꯗ꯭ꯔꯤ ꯃꯌꯥꯝꯁꯤꯅ ꯇꯧꯅꯔꯤꯕ ꯃꯑꯣꯡꯁꯤ
2: ꯅꯠꯇꯦ? ꯑꯩꯅ ꯍꯥꯏꯗꯤ ꯒ꯭ꯔꯨꯞ ꯋꯥꯛꯀꯤꯡꯅꯤꯅꯁꯤꯗꯤ ꯑꯃ ꯋꯥꯠꯄꯗ ꯍꯦꯛꯇ ꯐꯔꯛꯇꯥꯏ ꯍꯥꯏꯕ ꯃꯌꯥꯝꯁꯨ ꯂꯣꯏ ꯈꯪꯅꯔꯤꯕ ꯉꯥꯛꯇꯅꯤ. ꯉꯟꯅ ꯂꯥꯛꯑꯦ ꯍꯥꯏꯗꯨꯅꯁꯨ ꯑꯩꯈꯣꯏ ꯑꯍꯨꯝꯈꯛꯅ ꯇꯧꯕ ꯌꯥꯕ ꯊꯕꯛꯁꯨ ꯅꯠꯇꯦ, ꯌꯥꯕ꯭ꯔꯕ? ꯍꯥꯏꯔꯨꯔꯒꯅ ꯄꯨꯛ ꯐꯠꯇꯕ ꯑꯈꯪ ꯑꯍꯩ ꯁꯥꯕ ꯇꯥꯅꯤ, ꯄ꯭ꯔꯣꯕ꯭ꯂꯦꯝꯒꯤ ꯋꯥꯗꯤ ꯃꯤ ꯈꯨꯗꯤꯡꯃꯛ ꯂꯣꯏꯅ ꯂꯩꯅꯔꯤꯕ ꯉꯥꯛꯇꯅꯤ. ꯑꯩ ꯁꯣꯟꯇꯛꯇꯤ ꯂꯤꯂꯥꯁꯤꯅ ꯂꯥꯁꯅꯤ, ꯇꯣꯛꯑꯅꯤ.
1: ꯀꯩꯅꯣ ꯍꯥꯏꯔꯤꯁꯤꯕꯣ ꯃꯦꯝꯁꯥ?
2: ꯑꯩꯈꯣꯏ ꯇꯥꯃꯣꯅ ꯕꯤ ꯑꯦ ꯁꯤꯡ ꯅꯔꯁꯤꯡ ꯇꯝꯕ ꯊꯥꯔꯅꯤ ꯍꯥꯏ ꯋꯥꯔꯪꯒꯜꯗ.
0: ꯉꯥꯏꯈꯣ ꯉꯥꯏꯈꯣ, ਨੰਗ ਨੰਗ ਬੀਐਸ ਸੀ ਨਰਸਿੰਗ ਤਨ ਨੋ ਤਾਮੂਨ ਥਾਰਨ ਨੰਗ ਐਂਟ੍ਰਾਂਸ ਟੇਸ ਖਲਕਤਦੀ ਖਲਕਤਦੀ
2: ਓ ਖਲਕਤ੍ਰਗਨਨੇ ਦਿੱਲੀ ਦੇ ਇਨਾ ਮਗੀ ਮਨਾ ਕਲੇ ਹੰਨੀ ਹਾਈ
1: ਉਂਗਾਈ ਕੋ ਵਾਰੀ ਸੇ ਕੈਨੋਮ ਦਾ ਸੁਮ ਚਖੀ ਦੋਰੇ ਵਜ਼ਾ ਲਾਗਲਗਾ ਇੰਗ ਨੇ ਫਜ਼ਨਾ ਖਨਰਸੇ ਅਮਸ ਅਮਸ ਯਾਨਾ ਬਲੋਇਨ ਸੇਨ ਬਹਾਈ ਬਤੁਨੀ
0: ਸਿਤਾ ਓਇਦ ਓਇਦ ਬੋਰੇ ਗਨਨੇ ਸੇਂਗਾ ਥੰਗੇ ਸੇਂਗਾ ਹੈਗੇ ਤੋਕ ਥੋਸੀ ਤੋਸੀ ਨੇ ਤਾਇਰ ਜੋ ਜਾਂ ਦੀ ਤੋ ਹਾਈ ਤਾਮਨੀ ਓਇ ਫਿਬਮ ਜਿਨਾ
2: ਐ ਕੋ ਕਰੀ ਗੀ ਤੋਕਪਾ ਅਸੋ ਕੁਇਨ ਮਤਾ ਮਾਇਆ ਮਮ ਮਾਂ ਕੈ ਖੋਨਰਗਾ ਕੈ ਦੋਕ ਤੋਕ ਤੁਇਬਾ
0: ਕਮਾਈ ਤੋਇ ਦੁਇਨੋ
2: ਇ ਡਰਾਮਾ ਤਮ ਬਚਲੀ ਬਨੀ ਹਾਇਦਨਾ ਸਿਦਾ ਨੁਕਦੀ ਗੀ ਲਾਈਸ ਬੂ ਫਾਗੀਰੋ ਮਾਇਆ ਮਨ ਨੋਕਨ ਗਦਬ ਇਕਾਈ ਫਿਰੋ ਖੁੰਗ ਗਦਬ ਵਾਰੇਪਤੀ ਲੌਗਦਬ ਨਾ ਫਾਈ ਖੱਲੇ ਆਈ ਦੀ ਇਮਾਨਾ ਬੀ ਮਾਇਆ ਲੇਕਾਈ ਗੀ ਇਨੇ ਇੰਦੋ ਲੋਇਨਾ ਆਇਨਾ ਡਰਾਮਾ ਯੇਂ ਬਲਾ ਉ ਆਇਨਾ ਖਮਨੁ ਸਾਰੀ ਹਾਇਦਨਾ ਵਾ ਵਾ ਲੌਕ ਥੋਗਾ ਹੌਜੂ ਮੂ ਫਾਗੀਦੋ ਨਾ ਤੁ ਏ ਕਮਾ ਹਾਇਦੁਬਾ ਹੇ ਤੋਕਲੋ ਜੋ ਆਇਨਾ ਖਮਨੁ ਸਾਬਾ ਲੀਲਾ ਮਾ ਉੱਤਨਾ ਤੋਕ ਪਸ਼ੁਕ ਯਾ ਯਾਰੋ ਹਾਇਜਿਨ
0: ਇਸ ਨੰਗੀ ਵਾਰੀ ਦੁਸੁ ਮੇਮਸਾ ਲੁਈ ਹੇ
1: ਮਲੇਮ ਮੇਮਸਾ ਨਬਾਨੀ ਗੀ ਵਾਰੀ ਦੋ ਅੰਤ ਤੋ ਯਾਰੇ ਉਜ਼ਾ ਲਾਗਨੇ ਖਨਰਸੇ ਕੋਈ ਉਜ਼ਾ ਦੀ ਲਾਪੁ ਲਾਇਨੇ
2: ਆਈ ਫਕ ਲੋਕ ਥੋਰ ਕੀਗੇ ਦਾ ਮਲੇਮ ਉਜ਼ਾ ਹੀ ਚੌਕਰੀ ਮਤੇ ਪੁਥੋਰ
1: ਉਤੇ ਲੋਕ ਥੋਰ ਕੋਈਨੋ ਇਤੋ
2: ਤਤੇਂਪੋ
1: ਮੇਮਸਾ ਕੋਈਨੋ ਕੋਈ ਉਜ਼ਾ ਸੇ ਸੀਦੇ ਦੀ ਚੰਗਲ ਦਨਾ ਸਵਾਇਦ ਆ ਕੋ ਸਵਾਇਦ ਹੋਇਨ ਫੰਗਰੀ ਸਬੂ ਕਰੀਨੋ
0: ਹਾਈਨਿੰਗ ਮਖੋਂਗ ਸੀਦੋ ਹੋਇਨ ਫੰਗ
1: ਕੋਈਦੋ ਯਾਰੋਸਾਨੋ
2: ਕੋਈਦੋਰੋਸਾਨੋ
1: ਉਜ਼ਾ ਹੀ ਸਫਮ ਸੀ ਸੋ ਮੌਸਾ ਗੇ ਮਾਨਵਾ ਨਾ ਦਗੁਮ ਮਮਾ ਉਜ਼ਾ
2: ਉਜ਼ਾ
1: ਕੁਰਮ ਜ਼ਰੀ ਉਜ਼ਾ
2: ਉਜ਼ਾ ਕੁਰਮ ਜ਼ਰੀ
3: ਸਸਾ
1: ਉਜ਼ਾ
3: ਯਾਰ ਯਾਰ ਨਖੋਈ ਯੁਮ ਯੁਮ ਦਾ ਹਨ ਗੇ ਸੁ ਹਨ ਰੋ ਹੈ
2: ਉਜ਼ਾ
1: ਕੁਰੀ ਨੋ ਜ਼ਾ ਕੁਈ ਨੋ ਜ਼ਾ ਬਰੀ ਸੋ
3: ਸਸਾ
1: ਉਜ਼ਾ
3: ਹੈ ਕੋਈ ਡਰਾਮਾ ਸੇ
1: ਉਜ਼ਾ
3: ਉਤ ਪੰਗਮ ਦੋ ਮਾਨਦ
1: ਕੁਈ ਨੋ ਜ਼ਾ
0: ਉਜ਼ਾ ਕਰੀ
1: ਐ ਕੋਈ ਬੋ ਹੈ ਬੋ ਵਾਲੀ ਥਵਾਈ ਯੌਗ ਦੀ ਹਾਈਨਸ ਸਈ ਬੋ ਇਨ ਸੁਮ ਹੈ ਬੋ ਰਗ ਦੀ ਖੰਗਰੇ ਅਦੁਗਾ ਡਰਾਮਾ ਉੱਤਬ ਹੈ ਬੋ ਦੁਗਨ ਤਕ ਤੰਗ ਦੀ ਆਈ ਬਿਗਨ ਉਜ਼ਾ
2: ਐ
1: ਕੋਈ ਕਨ ਹੋਣਾ ਜਗੇ ਨਤਰ ਨੇ ਮਾਲੇ
0: ਹੋਣਾ ਜਗੇ ਉਜ਼ਾ
3: ਹੈ ਡਰਾਮਾ ਯੌ ਵੀ ਨਬ ਮੀ ਲੈ ਤਰਗ ਬੋ ਕਰਮ ਨ ਡਰਾਮਾ ਉਤ ਕਦੋਰੀ ਬੋ ਹਾ ਕਰਮ ਨ ਨੋ ਡਰਾਮਾ ਉਤ ਤੋਰਿਸ਼ੇ
0: ਕਈ ਨ ਹੈ ਸੁ
2: ਉਜ਼ਾ ਐ ਕੋਈ ਲੈ ਰਿ ਬਸੀ ਦੀ ਡਰਾਮਾ ਸੀ ਗੀ ਦਮਕ ਤਨੇ ਐ ਕੋਈ ਨ ਉਜ਼ਾ ਗੀ ਨਾਕ ਤ ਨੁਕਤੀ ਗੀ ਲਾਕ ਚਰੀ ਬਸੇ ਪੁਕਨਿੰਗ ਵਾ ਵੀ ਗਨ ਹੋ ਜਾ ਇਕ ਇਕ ਕੰਨ ਹੋ ਨਾ ਜਗੇ
1: ਅਸ ਐ ਨਦੀ ਡਰਾਮਾ ਸੀ ਉਲ ਲਗਾ ਮਸੀ ਦਾ ਫੰਗ ਲਪ ਪਰਫਾਰਮੈਂਸ ਪੀ ਇਹ ਦੋ ਨਹੀਂ ਮਾ ਬੂ ਡਾਕਟਰ ਦਮ ਸੰਗ ਜਿੰਗ ਥੁਕ ਵੀ ਗੇ ਖੱਲੀ ਬੋ ਉਜ਼ਾ ਐ ਕੋਈ ਮੀ ਬੂ ਦੀ ਸੁਨੀ ਹੋਏ ਖਰ ਬੂ ਦੀ ਥਿੰਗ ਟੋਕ ਥਿੰਗ ਜੇ ਲੈ ਰੇ ਲਾਕ ਦੋ ਬੋ ਤੇ ਆਟੇ ਸਿੰਗ ਸੁ ਯੋ ਬੂ ਦੀ ਯੋ ਰਾ ਨੀ ਦੋ ਜਾ ਨਤਰ ਨੇ
3: ਆਰਟਿਸ ਸਤਈ ਦੋ ਯੌਨਾ ਰਗਨਬ ਸੁ ਓਇਰ ਰੋਇ ਦਬ ਮਰਮ ਲੈਨੇ
1: ਉਸਨ ਹਾਜ਼ਰੀ ਸਿਬੂ
3: ਓ ਥੋਇਬੀ ਸਾਬੀ ਰਾਇ ਲੈ ਮਦੋ
0: ਉਜਾ
3: ਨਾਰਾਂ ਚੇਂ ਕਰੇ
1: ਕਰੀ ਹਾਜ਼ਰੀ ਸਿਬੂ
2: ਉਜਾ
1: ਥੋਇਬੀ ਸਾਬੀ ਬੋ
2: ਕੀ ਤਸੇਂ ਨ
1: ਹੇਰਾ
2: ਹੋਇ ਦੇ ਸੋਇਦ ਰਬ ਪਾਉ ਰਮ
1: ਸੁ ਅਸੀਂ ਮਰਦ ਹੈ ਲੈ ਉਜਾ
3: ਆਇਨ ਹੋਂਸ਼ੀ ਬੁਲ ਹੋਇ ਦੋ ਫਾਗੀ ਦੋ ਬੋਦਰੋ
1: ਅਸੀਂ
3: ਸਿਬੂ ਕਮਾਈ ਤੋ ਸਿਬੂ ਉਨ ਸੇਂ ਗੋ ਲਾ ਨਤੀ ਮਾ ਬੁ ਸੀਨ ਗ ਨੂ ਮਯੁਮ ਪਾਨ ਗ ਨੋ ਨਾ ਆਈ ਥਿੰਕ ਗਿ ਬਯੋ ਬਰਾ ਵਾ
1: ਆਈ ਨ ਸੋਮ ਦ ਸਾਰ ਜ ਮਾ
3: ਥੋ ਗਿ ਬਨ ਮਾ ਮਾ ਤਮ ਨਕ ਨਕ ਸਿਲ ਲਕ ਬਗ ਮਾ ਤੋ ਰੀ ਹਾ ਸਿਰ ਸਿ ਦਗ ਮੀ ਸ਼ੂ ਦ ਬਗ ਤੂ ਕਿ ਬਗ ਕੂ ਚ ਨ ਤੋਰ ਉਰੁ ਮਾ ਉਰ ਬਿ ਚ ਦ ਨੰ ਹੋ ਉਰ ਰੋਇ ਮਾ ਸਾ ਗੁ ਚੀਲ ਬ ਦ ਬੋ ਚੁਮ ਬਰ ਹਾਈ ਬਨ ਯਾ
0: ਓ ਜਾ ਓ ਜਾ
2: ਤੋ
0: ਸ ਮੀ ਯਾ ਚੁ ਯਾ ਯਾ ਰੋਇ ਦ ਮਸੀ ਮਸੀ ਸੁ ਯਾ ਯਾ ਰੋਇ ਓ ਜਾ ਮਾ ਸੀ ਲ ਸੁ ਓ ਜਾ ਲੀਲਾ ਸੀ ਨਮਧਨ ਅਦੁਮ ਮਾ ਯਹੋਨ ਗੇ ਦਬਨੀ ਓਜਾ ਮਤਮ ਨੈ ਤਰ ਕਾਂਜੀ ਤੋ ਜਿਪੂ ਮੀ ਕਨਾ ਨੋ ਖੁਨੇ ਮੁਕ ਚੀਰੋ ਗੇ ਨਹੋਨ ਨ ਤੰਦੋ ਸੀ ਬੋ ਓਜਾ ਥੇਮੁ ਮੋਏ ਅਦਿਗਿ ਮੇਮ ਸਾ ਹੋਏ ਖੁਇ ਮੇਮ ਚਲਗ ਅੰਗ ਤੰਗ ਹਾਇ ਨੇ ਜ਼ਰੂਰ ਕੀ ਵਰੀ ਸਾ ਰੁਕਿਓ ਜਾ ਓਜਾ
3: ਓਜਾ ਬੋਕਸ ਹੇ ਤਾਬ ਗਨੇ ਆਈ ਗਾ ਸਾ ਇਨ ਮਾ ਗੇ ਆ ਨੁਪਾ ਮ ਯੁ ਮੋਏ ਗੇ ਦੋਰੀ ਬਦੁ ਦ ਸਤ ਲਗਾ
1: ਓਜਾ
3: ਅੱਲ ਮਨ ਯੋ ਨ ਵਰੀ ਸਾ ਰੁ ਰਬਨ
1: ਅਦੁ ਦ ਕਰੀ ਹਰ ਗੇ ਓਜਾ
3: ਆ ਤੋ ਪ ਆਰਟਿਸ ਸਮ ਥੀਬੀ ਗੇ ਰ ਕਰੀ ਨੋ ਓਜਾ ਨ ਫਨਬ ਤੋ ਵੀਰੋ ਇਮੋ ਸੇ ਯੋ ਹਨ ਨੰਗ ਮਰੋਈ ਹਾਇਦਨ ਇਰਾਈ ਲਾਈਨ ਖੁੰਦੋ ਰਕੋਨੀ
1: ਉਜ਼ਾ
3: ਮੀ ਮੋਕ ਵੇ ਗਦੋ ਰੀ ਬੀ ਥੰਬੋ ਮਾਨ ਬੀ ਦਾ
1: ਮਤੁ ਮਹਾਰ ਕਰੋ ਉਜ਼ਾ
3: ਹੇ ਡਰਾਮਾ ਸ ਕਰੀ ਗੀ ਤੋ ਜ਼ਰੂਰ ਰਬ ਰੋ ਦੋ
1: ਯੋ
3: ਵੀ ਹੈ ਚਤਾ
1: ਗੇ ਲਾ ਤੋ ਰੂ ਲੀ ਐ ਨੋ ਜੀ ਕਮਾਈ ਤੋ ਨੀ ਮੇ ਮੇ ਤਰ ਗੋ
2: ਮਤਮ ਨੀ ਦਾ
1: ਇਤੋ ਕਮਾਈ ਤੋ ਦੁਨ
3: ਯਾ ਕਮ ਤੋ ਵੇ ਲੀ ਮਤੋ
1: ਕਮਾਈ ਤੋ ਨੀ ਸੀ ਦੇ ਸਈ ਨ ਚਿੱਲੀ ਮ ਪੈਸਾ ਸੀ ਗਾ ਡਰਾਮਾ ਦੋ ਕੋ ਮੁਕਤੋ ਉਜ਼ਾ ਫੋਲੋਂ ਤਾਂ ਪਾਈਜਗੇ ਬਾ ਓਜਾ ਹਲੋ ਕੁਰਾ ਐ ਡਰਾਮਾ ਤੰਬਮ ਦੇ ਲਈ ਕਰੀ ਬੋ ਹੋਏ ਹਾਂ ਐ ਕੋਈ ਮਾ ਕਈ ਦੋਰਬਾ ਕੁਰਾ ਐ ਲਕਸਰ ਕੇ ਕੁਰਾ ਹੋਏ ਕੁਰਾ ਖੋਏ ਹੱਥ ਲੈ ਬਿਰੰਖੋ
4: ꯍꯦ ꯏꯁꯣꯔ, ꯑꯩꯒꯤ ꯑꯅꯥꯕ ꯑꯁꯤꯅ ꯏꯆꯥꯗ ꯑꯋꯥꯕ ꯄꯤꯒꯗꯕ